ਰੂਪੀਏ ਉਹ ਚਤੁਰਾਈ ਕਾ ਰੂਪ ਹੈ, ਕ੍ਰੋਧ ਕੇ ਚਤੁਰਾਈ ਕਾ ਰੂਪ ਹੈ। ਉਹ ਕਿਆ ਹੈ ਕਹਿਣੇ ਮੇ ਸਮਝਨੇ ਮੇ ਐਸੀ ਸਮਝਦੀ ਹੈ, ਵਾਹ ਕਹਿੰਦੀ ਹੈ ਕਿ ਕਹਾਂ ਕਹਾਂ ਸੀਰੀਅਸ ਹੋਣਾ ਹੀ ਪੜਦਾ ਹੈ, ਕਹਾਂ ਕਹਾਂ ਲਾ ਉਠਾਉਣਾ ਹੀ ਪੜਦਾ ਹੈ ਕਲਿਆਣ ਕੇ ਲਈ। ਅਭੀ ਕਲਿਆਣ ਹੈ ਜਾਂ ਨਹੀਂ ਉਹ ਆਪਣੇ ਸੇ ਪੁੱਛੋ। Thank you.